0: più grandi interpreti nazionali e internazionali, tutti i giorni, uno dopo l'altro, su Skylab, Radio Skylab. Bella da ascoltare, anzi, troppo bella.
1: ਕਿਆ ਸਾਡੀ ਆਸ਼ਾ ਜਿਹਨਾਂ ਸਾਡੀਆਂ ਸੁੱਖ ਸਬੇਲੀਆਂ ਨੂੰ ਦਿਨ ਰਾਤ ਮਨਾਉਂਦੀ ਏ ਕਿਮਰ ਕਰਕੇ।